0: ਹਾਂਜੀ, ਕਿਵੇਂ ਲੱਗਾ ਸਾਡਾ ਨਵਾਂ ਗਾਣਾ? ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਗੀਤ MP3।
1: ਥੈਂਕ ਯੂ ਸੋ
2: ਮਚ। OTP ਕਿਸੇ ਕੋ ਨਾ ਬਤਾਏ ਔਰ ਅਣਜਾਨ ਲਿੰਕਸ ਪਰ ਕਲਿੱਕ ਨਾ ਕਰੇ। ਆਪਕੀ ਇੱਕ ਗਲਤੀ ਬੈਂਕ ਅਕਾਊਂਟ ਖਾਲੀ ਕਰ ਸਕਤੀ ਹੈ। ਸਤਰਕ ਰਹੇ, ਸੁਰਕਸ਼ਿਤ ਰਹੇ, ਸਾਈਬਰ ਕ੍ਰਾਈਮ ਸੇ ਬਚੇ। ਇਸੀ ਸੰਦੇਸ਼ ਕੇ ਸਾਥ ਸੁਣਤੇ ਰਹੀਏ ਆਜ਼ਾਦ ਹਿੰਦ ਰੇਡੀਓ 90.0 FM, ਆਪਕੇ ਆਪਣੇ ਦੋਸਤ ਪੰਕਜ ਕੇ ਸਾਥ।